ਯਾਰੋ ਉਸਕਾ ਕਿਆ ਕਹਿਣਾ ਕਿਸੀ ਨੇ ਕਮਾਈ ਸੱਚਾ ਬੰਦਾ ਉਹ ਹੁੰਦਾ ਜੋ ਜਾਣੇ ਫਿਰ ਬਰਾਈ ਸੁਣ ਕੇ ਮਤਵਾ